ਖੈਬੇ ਉਫਾਕੁ ਕੁਲੇ ਹਿਦ ਮੱਟਕਾ ਤਿਮੇ ਨਾਇਕ ਮਾਦਮਾ ਇਕਲੇ ਫਾਨ ਫੁਨ ਵਾਸ਼ੇ ਹਮ ਕਸ਼ਵਨੁ ਤਿਮੰ ਮਿੰਗ ਇਕਲੇ ਫਾਨ ਬਲਹਟਾ ਰੱਖਾ ਤਿਰਕੁਰਾ ਹੁਸ਼ੀ ਮੇ।

0: Munifuhi Filovadi, Malumatke Hazana Musalikode, Emme Tubar Kurve Bavaria.
1: Dehira Jeg Adu.
0: Inghas Hatharustek Sals Noe Kilohertz Medium Wave, Adiha Noe Megahertz FM Band.
2: ਦਿਵੇ ਬਹੁਗੇ ਫੁੰਗਾਇਦਮਾ ਸ਼ੌਗਰ ਵਫਰਾਤ ਖਾਸਕੋ ਦਿਵੇ ਰਾਜਾ ਡੁੰਗਲਸਤਨੀ
3: ਬਸਵਾਰ

ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਅਲਗੋ ਮੈਂ ਤੁਹਾਨੂੰ ਜਿਗਾ ਡੁਕ ਪ੍ਰੋਗਰਾਮ ਤੁਹਾਡਾ ਸੁਣਤੀ ਪੇ ਮੈਂ ਹੁਣ ਤੇਰੇ ਨਾ ਪਰ ਹੀ ਗਿਆਮ ਜੋ ਹਕੇ ਦੇ ਅਦੁ ਗ੍ਰਾਂਚ ਪ੍ਰੋਗਰਾਮ ਅਡੋ ਸੁਣਤੀ ਪੇ ਹੋਰਿਆ ਬੇਫਰਨੋ ਵੇ ਸਮਾ ਵਰ ਉਫਾਵਰ ਕਮਾ ਕੇ ਮਰਹਬਾ ਦਨਵਾ ਕੋ ਮੈਂ ਜੋ ਹਕੇ ਸੰਦੋ ਨੋ ਨਗੜ ਫੰਡ ਰਹਿ ਜਗੜ ਤੇਰੀ ਹਲ ਮੈਂ ਸਟੂਡੀਓ ਵਗੋ ਤੁਮ ਕੋਰੇ ਗੇ ਤਾਂ ਪ੍ਰੋਗਰਾਮ ਅਦੁ ਗ੍ਰਾਂਚ ਅਦਮੀ ਜੋ ਮੈਂ ਅਲਗੋ ਮੈਂ ਫਿਰ ਸੁਣੀ ਤਾਂ ਕੋਲ ਨਾ ਨੈਸ ਕਾਨਫਰੰਸ ਕੇ ਨਸ ਦਿਨ ਮਫ ਅਲਗੋ ਮੈਂ ਮੈਂ ਦੇ ਪ੍ਰੋਗਰਾਮ ਕੇ ਪੈਚ ਕਰ ਕੇ ਕੋਰੇ ਦਾਣ ਦਮੀ ਦੇ ਸਮ ਪ੍ਰੋਗਰਾਮ ਫਸ਼ਾਇਰ ਗਾ ਮੁਸ਼ਤਮ ਤੇਰੇ ਗਾ ਹਮਰ ਕੰਤ ਤੱਕ ਤੇ ਵੇ ਫਰੋਂ ਹਾਸ ਗੋ ਤੇ ਗਾ ਸਮਾਲ ਕੰਦੇ ਮਮੇ ਕੋ ਥਮਾ ਤਫਾਤ ਪਾਰਲੀਮੈਂਟ ਕੰਫੈਟਰ ਮੁੰਦਾਤੀ ਸਿਹੀ ਇਦਾਰਾ ਤੋਂ ਮਨੇ ਮਿਕਮ ਸਮਾਲੂਮਾ ਇਲਤਿਮਾਸ ਕੋਰ ਵਾਫ ਮੈਂ ਅਦੀ ਹਮੇ ਆਕੀਗਾ ਮੇਗੋ ਤੁਮਲੇ ਰਾਜ ਵਸ ਵਿਸਾਰ ਖੰਡੂ ਗਦ ਹੁਮਾ ਕੀ ਹਮਰੀਆ ਬੇਫੁਲ ਮਸਤ ਤੁਰ ਫਤਰ ਵਰ ਪੜ ਸਮਾਲ ਕੰਦੇ ਬੁ ਖੰਡ ਤੁਰ ਤਕ ਵਕੀ ਖਾਸ ਕੋ ਸਮਾਲ ਕੰਦੇ ਬੁ ਮਗਮਤੀ ਕੀ ਸਲਾਮਤ ਰੱਖਾ ਤੇ ਕਮ ਹਮ ਹਾਸ ਕੋ ਹੁਰੀ ਫੇਵਲ ਤਕ ਹੁਰੀ ਬੇਫੁਲ ਸਰ ਪੜ ਸਮਾਲ ਕੰਦੇ ਬਾਤ ਪ੍ਰੇਜੰਟ ਤੁਰ ਕੋਰ ਬੈਰ ਮੇਰ ਦਸਰ ਹਮ ਵਰ ਪੜ ਹਮ ਵਿਸਾਰ ਦਸਰ ਕ ਬਾਤ ਵਕੀ ਖਾਸ ਕੋ ਸਮਾਲ ਕੰਦੇ ਬਾਣ ਕਮ ਅਲਗੋ ਮੈਂ ਵਰ ਪੜ ਉਮੀਦ ਕੋਰ ਹੁਰੀ ਬੇਫੁਲ ਸਲਾਮਤ ਰੱਖਾ ਤੇ ਕਮ ਅਲਗੋ ਮੈਂ ਦੇਨੇ ਅਦੇ ਅਦ ਗ੍ਰਾਂਚ ਮੇਦ ਕੇ ਪ੍ਰੋਗਰਾਮ ਗ ਅਲਗੋ ਮੈਂ ਹਿਮਣਾ ਬੈਤਕ ਕਤਰੇ ਅਲਗੋ ਮੈਂ ਗੇ ਹਮ ਆਮੋ ਗ ਅਲਗੋ ਮੈਂ ਹਿਮਣਾ ਮੁੰਦਾ ਇੱਕ ਇੱਕ ਹਰਕਤ ਮਾਲੂਮਾਤੀ ਬੇਫਰਨਾ ਹਮਾ ਹਿੱਸਾ ਕੋਲ ਲਾਣੇਗੇ ਤਾਂ ਹਮ ਅਦੁ ਗ੍ਰਾਂਚ ਪ੍ਰੋਗਰਾਮ ਦੇਂ ਅਲਗੋ ਮੈਂ ਗੈਗਣ ਕਦੀ ਕਰਤੀ ਹਮੇ ਕੋਰੇ ਗੇਂਦਾਰ ਪ੍ਰੋਗਰਾਮ ਗੇ ਤੁਰ ਬੈਤਕ ਬੇਫਰ ਇੰਤਜ਼ਾਰ ਕੋਲ ਅਲਗੋ ਨਾਨਕ ਸਕੂਲ ਏਰ ਕੋਲ ਤੇਰੇ ਪਤਾ ਕੋਲ ਲਾਣੇ

0: بيبي
1: فاتم بيبي مغلالي وا اكيد دكالم بيجي
0: ارس بيبي غلالم بيجي ميولني ميادو كيا بالا
1: مي هي يا فاتم نكم دانك من نيجي اكما كويس ميوغت بالار مينون غت بيبي ك نوستني
0: ما حاصل ديغونو كبونه بلا تيبونن وليت
1: كوكن بابغي اكونت بالا هتني ايجن لاري كول فهون لاغوت نغم بيجي
0: كيا لاري ਮਿਆਰ ਵਸ ਬੇਬੇ ਏਗੇਂ ਤੀਰੀ ਸਸ ਨਗਾ ਫ ਅਦਿਵਸ ਏ ਨੁਲਮੈਨੋ ਆਰ ਮਿਉਨਾ ਨੇ ਵਾਹ ਕ ਬੱਪਾ ਕੈ ਰਿਪੂ ਨੰਬਸ ਨੁ ਕੈਫਾ
1: ਬਲੇ ਮਿਉਂ ਗੇ ਲਾਰੀ ਵਾਂਜੇ ਨੇ ਆਰ ਮਿੰਗੇ ਸਲਾਰੀ ਦੋ ਮਾਦਮਾ ਮਿਹੁ ਮਰਵੇ ਸਮ ਆਰ ਮਿਨ ਦੋ ਇਲੀਬੇਨੀ ਦੇਂ ਏ ਲਾਰੀ ਕੋਲ ਦੇਂ ਲਸਵੀ ਏ ਕਿਆਫ ਕੁਮ ਮਹਿਨ ਸ਼ਕਵਾ ਕੁਰਾ ਕ ਨੁਜੇਨ ਦੋ ਆਹਨ ਨਵਿਸ ਲਿਬੁਨੀ ਮੇ ਦੇਣ ਮੇ
0: ਦੇਵਨ ਫਾਰ ਤਿਰਾਗੁ ਗ ਬੱਪਾ ਮਿਨਾ ਗੁਲਗੁ ਤੁ ਵਾਹ ਕ ਨੁ ਦਕਚੇ ਏਮੀ ਹੁ ਬਲੰ ਬੇਬ ਕੁਰੀ ਕਮੇ ਪੁਣੇ ਬਲ ਐਮੇ ਫਹੁਮ ਫਾਰ ਮਾਲੇਸ ਮਹਿਵੰਦਨ ਡਾਕਟਰ ਦੱਕਾ ਮਗੇ ਕੈਰੀਗੇ ਹੁਰੀ ਬੇਬੇ ਡਾਕਟਰ ਦੱਕਾ ਲੰ ਐਮੇ ਦੁਆ ਕੋਸ ਦੇਵਣੋ ਤਾ ਇਕੰ ਬਾਵਾ ਬੇਬੇ ਮਿਗਿਆਂ ਐਮੀ ਹੁਗੇ ਮੂਣ ਦੇਕਿਲੰ ਵਦੇਵਣੀ ਐਮੇ ਦੁਆ ਹਕੁ ਮਿਵਰੁਮ ਵਸਤੀ ਕਿਯਨੀ ਐਮੀ ਹੁਗੇ ਇਚਿਸਕੀ ਤਿਮੰਨ ਮੰਗੇ ਇਚਿਸੇ ਲਦੁਗੰਨ ਜਹਿਨੇ ਤਿਗੋ ਤਾ ਵਾਹਕ ਦੱਕਾ
1: ਫਾਤੁਨ ਹਾਤ ਬੁੜ ਬਦਲੇ ਹਸਪਤੀਰੀ ਕੁਰਿੰ ਇਤਾ ਫਾਰ ਗਹਾਰ ਮਿਗੋ ਤਾ ਵਾਹ ਦੱਕਾ ਫੇ ਇਕਮ ਤਿਗੋ ਤਾ ਰੱਦ ਦੇ ਨੁਦੇ ਗਿਨਾ

0: Hidrone.
1: Rone Rone.
0: Hidrone. Dengunan hitu ke komen sehingga cehem ini has dan program es ni maka kami ngan nani. Barang abah bay bah tay bedakkan jarabe.
1: Ah hingga.
0: Terima.
1: Barang abah.
0: Fundan ke nampun ni mah ene abah ikut nak kuldiya ke an na bahe.
1: Okay.
0: Tajar.
1: Ah.
0: Kopi es.
1: Maram molo.
0: Niuma.
1: Molo.
0: Season.
1: Model.
0: Sheila.
1: Molo.
0: Dem mole bodi kan mana? Komen dekat cebodan mana? Manik.
1: B C CNN.
0: Zainat.
1: Hinghe.
0: Rishmi.
1: Fikala.
0: Yope.
1: Okay.
0: Moaz.
1: Okay.
0: Then one way, okay. Jimmy.
1: Rangal Kuran.
0: Azza.
1: Rangal Kuran. Star. Star.
0: Sharaf.
1: Kuriyarungabe.
0: Majuda.
1: Kuriyarungabe.
0: Okay. Ni khakai ke me masah kuran emme me ravi ang emme fasih me hakke koba me film kulumuga
1: film kulumuga ane waki me hakune ektu kurun ei kiha si this kam ekkan asu badaya masah ke kuran emme na ki kuran war fasih me e gotan me misaga ludi fagas asma asma scene scene ni ta ke buni mms ai character kulen she hem e kahala bayaka ki gasu ko mas ke kuram war fase he den lava kuluman hama em fase he so e ro den un siada siada ya ni uma ya hama war fase
0: den miharu miharu project ta he kore dana ko me den ravi war bar kon te wala ne ek den mihar ko ba mihar kori da project ta ke
1: mihar mi kuriyam mi dani gana ke series en me media net video club ang ala di episode the miharo hataro episode release with saturday ga oniru gere anekka sama first one episode
0: concept mega
1: concept ki asuga mi ane mi 16 haren adu scoring school dauruga engi gana kurume then ege repercussion asuga miharo ekan mi bayaku maruwa mundani de kiha varegge gana eto asu kure fuhuri eti anvelwa mundane fa episode ame
0: alifa me kon kalet
1: alifa ne ki ei ane hama sakara ten ei bod ane hem bunen nyam e hama asu go benum vi me fureta ga fight choreography hada dine me hun hada di gen emi hun benum vi tan kole me choreograph me martial arts me kiya kalet work kurame den asu ga ama fight sequence ta varagen film the story line indirawa e masu benum vi mi e kahay go ta fight ta gen den de ma ka molu mi he vesnu nu ba ba mi he ki de ko asu go film film ka noise kan ne raado ga ba sharaf nu kulun na ma ka es mi hona bar ka bu di e ba
0: mi har de korean hur project he ko ba fennan ka ma korean mi har tere ga
1: mi har den annani anika sama series ei ane series engi banding short film e bese bang kinu ani kiya then mi series ki kastol kiya high episode ki series mi ga ve sama fuder kaniya veri mi den ane raj mi ga feni gen
0: da e series mi annane mi ane
1: august mi kiyane august ma then anna haro ama e bang de filmos ਮੈਂ ਨਾ ਨਹੀਂ ਨੀਮੀ ਫ ਆਡੀਓ ਗਮ ਸਕ ਕੇ ਮੈਂ ਕੁਰੀ ਦਾਣੀ
0: ਤੇਂ ਫਿਲਮ ਕੋਲ ਗੇ ਮੇ ਮਿਊਜ਼ਿਕ ਨੋਨੇ ਫਿਲਮ ਦੇ ਦਾਇਰਾ ਗ ਲਿਬਨ ਇਨਾਮ ਤੱਕ ਬੈਦਰ ਕੋ ਬੈ ਮੇ ਉਫਾਵੀ ਇਨਾਮ ਤੱਕ
1: ਐਮ ਮੇ ਉਫਾਵੀ ਲੂਦੀ ਫੈਂ ਅਵਾਰਡ ਦੇ ਬੁਨੇ ਮ ਅਨੇ ਐਮ ਮੇ ਦੇਰਵੀ ਅਵਾਰਡ ਕੇ ਇਸ ਅਵਾਰਡ ਸ਼ੋ ਕੇ ਸੇ ਐ ਯਾਨੇ ਗਾਉਮੀ ਫਿਲਮ ਅਵਾਰਡ ਇੰਗੀ ਨੁਦੀ ਬੁਨੋ ਨੁਦੀਪੁਨੀ ਮਦੇਰਾ ਵਿਸਵੇ ਇਹ ਕਹਾਂ ਮੈਂ ਇਹ ਫਹਾਰ ਲੂਦੀਫਾਈਂਗ ਸਪੋਰਟਿੰਗ ਐਕਟਰ ਦੇ ਬੁਨੇ ਮੈਂ ਇਹ ਕਮਾਂ ਉਫਾ ਵਿਸਵੇ ਇਹ ਇਹ ਅਣੇ ਦੈਂ ਅਣੇ ਐਮ ਐਫ ਏ ਐਵਾਰਡੋਂ ਏਗਾਰ ਤੇਰ ਐਵਾਰਡ ਗੈਂਦੇ ਹੁਣ ਇੰਗੀਆ ਦੈਂ ਮੀ ਕੋਫੇਂ ਦੇ ਮਸੱਕੇ ਤੁੰਗਸ ਐਕਟਰ